ਕਿਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ। ਉਹ ਕਰੀ ਕਰਮ ਤੂੰ ਪਾਰ ਲਗਾ ਦੇਵੀ, ਨਾ ਵੇਖੀ ਮੇਰੀਆਂ ਬਦੀਆਂ ਨੂੰ, ਆਦੀਬ ਨਸੀਬ ਉਹਨਾਂ ਕੁੱਤਿਆਂ ਦੇ ਜਿਹੜੇ ਦਰ ਦਿਲਬਰ ਤੇ ਪਲੀ ਦੇ, ਰਾਤ ਸਮੂਰੀ ਪਹਰੇ ਦੇਂਦੇ ਤੇ ਹਜ਼ਾਰ ਛੁੜੇ ਦੇ ਹਲਦੇ, ਹਰ ਵੇਲੇ ਦੇਖਣ ਮੇਰੇ ਯਾਰ ਦੀ ਸੂਰਤ, ਬੜ ਬੈਠੇ ਗੁਲਾਮ ਵਸਲ ਦੇ ਸੋਨਾ ਫਕੀਰ, ਅਸਾਂ ਬਦਕਿਸਮਤ ਥੋਸੇ ਜੋ ਇੱਥੇ ਜੁਦਾਈ ਵਿੱਚ ਪਏ ਜਲਦੇ। ਉਹ ਕਰੀ ਕਰਮ ਤੂੰ ਪਾਰ ਲਗਾ ਦੇਵੀ, ਨਾ ਵੇਖੀ ਮੇਰੀਆਂ ਬਦੀਆਂ ਨੂੰ, ਮੇਰੇ ਇਤਨੇ ਗੁਨਾਹੇ ਹਿੰਨੀ ਆਕਾ, ਮੇਰੇ ਇਤਨੇ ਗੁਨਾਹੇ ਹਿੰਨੀ ਆਕਾ, ਮੇਰੇ ਸਰ ਦੇ ਇਤਨੇ ਬਾਲ ਨਹੀਂ, ਮੈਂ ਤੜਪਾਂ ਦੂਰ ਮਦੀਨੇ ਸੇ, ਇੱਥੇ ਬਚਣ ਦਾ ਕੋਈ ਹਾਲ ਨਹੀਂ। ਮੇਰੀ ਮੁਸ਼ਕਿਲ ਨੂੰ ਹੱਲ ਕਰੀਆਂ ਕਾ, ਤੇਰੇ ਵਾਸਤੇ ਕੋਈ ਮਹਾਲ ਨਹੀਂ, ਮੈਂ ਤੜਪਾਂ ਦੂਰ ਮਦੀਨੇ ਸੇ, ਇੱਥੇ ਬਚਣ ਦਾ ਕੋਈ ਹਾਲ ਨਹੀਂ। ਉਹ ਮੇਰਾ ਰੰਗ ਵੀ ਨਹੀਂ, ਮੇਰਾ ਰੂਪ ਵੀ ਨਹੀਂ, ਕਿਸ ਗੱਲ ਦੀਆਂ ਸੋ

ਜੇ ਰੱਬ ਮਿਲਦਾ ਜੰਗਲ ਫਰੀਆਂ ਤੇ ਰੱਬ ਮਿਲਦਾ ਗਾਇਆਂ ਵੱਛੀਆਂ ਨੂੰ ਭੁੱਲਿਆ ਰੱਬ ਨਾਂ ਨੂੰ ਮਿਲਦਾ ਜਿਹੜੇ ਦਿਲੀਆਂ ਸੱਚ

ਦੁਖੜੇ ਨਾਰਾ ਸੁਨਿਆਦ ਵੱਲ ਇਜਾ ਜੋਕ ਥੀ ਸੀ ਆਬਾਦ ਵੱਲ ਇਜਾ ਜੋਕ ਥੀ ਸੀ ਆਬਾਦ ਵੱਲ।

ਨਿਤਨਾਤੀਆਂ ਤੇਰੀਆਂ ਪਰਦਾਈ ਲੱਖ ਸ਼ੌਕ ਮਦੀਨੇ ਆਵਣ ਦਾ ਮੇਰਾ ਹੋਰ ਤਾਂ ਕੋਈ ਸਵਾਲ ਨਹੀਂ ਮੈਂ ਤੜਪਾਂ ਦੂਰ ਮਦੀਨੇ ਸੇ ਇੱਥੇ ਬਚਣ ਦਾ ਕੋਈ ਹਾਲ ਨਹੀਂ ਮੇਰੀ ਮੁਸ਼ਕਿਲ ਨੂੰ ਹੱਲ ਕਰੀਆਂ ਕਾ ਤੇਰੇ ਵਾਸਤੇ ਕੋਈ ਮਹਾਲ ਨਹੀਂ ਮੈਂ ਤੜਪਾਂ ਦੂਰ ਮਦੀਨੇ ਸੇ ਇੱਥੇ